ਕਦਮ ਹਲੋ ਓ ਮਰੀ ਮਈਆ ਆ ਜਾ ਇਥੇ ਸਾਰੇ ਤਪੇਂਦਿਆ ਨਿਕਨਈਆ ਏ ਲੂਟ ਹੀ ਲੈਂਗੇ ਮੱਖਣ ਕੀ ਕਗਰੀਆ ਅੱਜ ਪਛ ਨ ਪਾਏ ਕੋਈ ਰਾਹ ਡਗਰੀਆ